ਮਾਂ ਕੀ ਵੇ ਉਹ ਕੀ ਵੇ ਬਿੰਦੀ ਦਾ ਨਾਮ ਮੇ ਲੋਤਕ ਸੁੰਦਰ ਇੰਦ ਇਹ ਭਾਵੀ ਪਰਮਾ ਦੇ ਇੰਦ ਇਹ ਭਾਵੀ ਪਰਮਾ ਦੇ ਉਹ ਇਨ ਉਹ